0: ਕੀ ਲੱਗੀ
1: ਓ ਲੈ ਪੈਟਰੋਲ ਤੇ ਪਵਾਏ ਨੀ ਕੋਈ ਗੱਲ ਨੀ ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ
2: Yeah, let's go. The big weekender. The biggest Bollywood hits non-stop. Non-stop hits. Big 106.2. The beat of Bollywood.